ਸੋਹਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਮੈਂ ਬਾਤ ਤੋਂ ਬਹੁਤ ਸਾਰੀ ਕਰਨਾ ਚਾਹਤੀ ਹੂੰ ਲੇਕਿਨ ਥੋੜੀ ਦੇਰ ਮੈਂ ਪ੍ਰੇਅਰ ਕਾ ਟਾਈਮ ਹੋਣੇ ਵਾਲਾ ਹੈ ਤੋ ਫਿਰ ਪ੍ਰੇਅਰ ਕੇ ਬਾਅਦ ਮਿਲਤੇ ਹੈ ਔਰ ਮਿਊਜ਼ਿਕ ਵੀ ਔਨ ਹੈ ਆਪ ਵੀ ਔਨ ਰੱਖੀਗਾ ਆਪਣਾ ਰੇਡੀਓ ਬੰਦ ਨਹੀਂ ਹੋਣਾ ਚਾਹੀਏ।